0: ਬਸ ਕੁਰਾਨੇ ਕੀ
1: ਅੱਛਾ ਇਸਾ ਜਿਆਰਾ ਉਰਾ ਮਾ
0: ਇਸਾ ਜਿਆਰਾ
1: ਇਸ਼ਾਮ ਦੁਆਰੀ ਮਾਮੂਲੂ ਸੋ ਵਜਾ ਦਾ ਇਹ ਮਾਨੇ ਗਿਆ ਯੂ ਨੋ ਨਾ ਮਾਮੂ ਮੇ ਰੋ ਤੋ ਬਰਾ ਸੋ ਵਿਕਾ ਵਿਕਾ ਨੇ ਨੋ ਬੂ
0: ਤਾ ਕਾਰੇ ਦਾ ਖਰਾ ਕੋਲੋਂ ਗੋਏ ਵੇ ਮੇ
1: ਏ ਨਾ ਨਾ ਨਾ ਨਾ ਸੀ ਮੇ ਕੋ
0: ਤਾ ਏ ਕਾਰਾ ਦਾ ਵੇ ਮੇ
1: ਅਦਾ ਤੋ ਨਾਈ ਕਿ ਲਾਰੋ ਨਾ ਪਾਮੇ ਜਾਰਾ ਪਾਮੇ ਜਾਰਾ ਕੋਰੋ ਨੰਬੇ ਗੋ ਦੁਆਰੇ
0: ਨਾ ਸੇਰਾ
1: ਨਾ ਸੋਦਿਆ ਮੈਂ